0: of Arabic pop with SBS Arabic. Get your fix of Bollywood and more with SBS South Asian. And when it's time to settle in, there's SBS Chill. Listen to these stations on the SBS Audio app, website, smart speakers, or SBS On Demand. Unlock a world of music with SBS Audio. Take off to Asia with SBS Pop Asia. Explore the world of Arabic pop with SBS Arabic. Get your fix of Bollywood and more with SBS South Asian. And when it's time to settle in, there's SBS Chill. Listen to these stations on the SBS Audio app, website, smart speakers, or SBS On Demand.
1: Your Punjabi pop fix is playing right now. SBS South Asian's Bhangra Hits.
2: ਅੱਖਾਂ ਨਾ ਜਰਾ ਵੀ ਅੱਖਾਂ ਹੋਰ ਕੀ ਤੈਨੂੰ ਦੇਖ ਕੇ ਬਦਲ ਗਈ ਤੋਰ ਜੀ ਨੀ ਚੜੀ ਜਾਂਦੀ ਲੋਰ ਲੋਰ ਲੋਰ ਲੋਰ ਜੀ ਨੀ ਚੜੀ ਜਾਂਦੀ ਲੋਰ ਲੋਰ ਲੋਰ ਲੋਰ ਜੀ ਪਹਿਲਾਂ ਲੰਘਦੀ ਦਿਹਾੜੀ

ਨੀਤੂ ਜੱਟ ਨੂੰ ਪਸੰਦ ਹੋ ਗਈ, ਗਰਮੀ 'ਚ ਠੰਡ ਹੋ ਗਈ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋ ਗਈ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋ ਗਈ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ।

0: ਇਹ ਗੱਲ ਮੇਰੇ ਯਾਰਾਂ ਲਈ
1: Party hits for the weekend. Desi Dance Party on SBS South Asian.